ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਅਕਲ ਤੇ ਇਲਮ ਉਮਰਾਂ ਦੇ ਮੁਹਤਾਜ ਨਹੀਂ ਹੁੰਦੇ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੈ ਊਰਜਾ ਦੀ ਬੱਚਤ। ਵਾਰਤਾਕਾਰ ਨੇ ਦਮਨਪ੍ਰੀਤ ਕੌਰ। ਇਸ ਤੋਂ ਇਲਾਵਾ ਸ਼ਬਦ ਸਰਵਣ ਕਰਾਂਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ। ਭਾਰਤ ਵਿੱਚ ਹਰ ਸਾਲ 4 ਮਈ ਨੂੰ ਕੋਲ ਮਾਈਨਰਸ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਉਹਨਾਂ ਬਹਾਦਰ ਕੋਲਾ ਮਾਈਨਰਸ ਨੂੰ ਸਲਾਮ ਕਰਨਾ ਹੈ ਜੋ ਧਰਤੀ ਦੀਆਂ ਡੂੰਘੀਆਂ ਖਾਣਾਂ ਵਿੱਚ ਉਤਰ ਕੇ ਦੇਸ਼ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਲਿਆਉਂਦੇ ਨੇ। ਕੋਲਾ ਭਾਰਤ ਦੀ ਊਰਜਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਇਸ ਤੋਂ ਬਿਜਲੀ ਉਤਪਾਦਨ, ਇਸਪਾਤ ਉਦਯੋਗ, ਸੀਮਿੰਟ ਫੈਕਟਰੀਆਂ ਅਤੇ ਬਹੁਤ ਸਾਰੀਆਂ ਉਦਯੋਗਿਕ ਗਤੀਵਿਧੀਆਂ ਚੱਲਦੀਆਂ ਨੇ। ਭਾਰਤ ਵਿਸ਼ਵ ਵਿੱਚ ਕੋਲਾ ਉਤਪਾਦਨ ਵਿੱਚ ਤੀਜਾ ਸਥਾਨ ਰੱਖਦਾ ਹੈ। ਇਸ ਵੱਡੇ ਉਤਪਾਦਨ ਪਿੱਛੇ ਉਹਨਾਂ ਹਜ਼ਾਰਾਂ ਮਜ਼ਦੂਰਾਂ ਦੀ ਅਣਥੱਕ ਮਿਹਨਤ ਹੈ ਜੋ ਰੋਜ਼ਾਨਾ ਜਾਨ ਤੇ ਖੇਡ ਕੇ ਕੰਮ ਕਰਦੇ ਨੇ। ਇਹ ਮਜ਼ਦੂਰ ਧਰਤੀ ਤੋਂ ਸੈਂਕੜੇ ਮੀਟਰ ਡੂੰਘਾਈ ਵਿੱਚ ਜਾ ਕੇ ਕੋਲਾ ਖੋਦਦੇ ਨੇ। ਉਹਨਾਂ ਨੂੰ ਹਰ ਪਲ ਗੈਸ ਲੀਕ, ਛੱਤ ਡਿੱਗਣ, ਧਮਾਕੇ ਤੇ ਪਾਣੀ ਭਰ ਜਾਣ ਵਰਗੇ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਵੀ ਇਹ ਲੋਕ ਆਪਣੇ ਪਰਿਵਾਰ ਤੇ ਦੇਸ਼ ਲਈ ਇਸ ਔਖੇ ਤੇ ਖਤਰਨਾਕ ਕੰਮ ਨੂੰ ਬੜੀ ਲਗਨ ਨਾਲ ਨਿਭਾਉਂਦੇ ਨੇ। ਇਸ ਦਿਨ ਦਾ ਉਦੇਸ਼ ਉਹਨਾਂ ਮਜ਼ਦੂਰਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਕੋਲ ਮਾਈਨਸ ਵਿੱਚ ਆਪਣੀ ਜਾਨ ਗਵਾਈ ਜਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਖਾਸ ਤੌਰ ਤੇ ਝਾਰਖੰਡ, ਛੱਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਵਰਗੇ ਰਾਜਾਂ ਵਿੱਚ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕੋਲ ਮਾਈਨਰਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਘੱਟ ਤਨਖਾਹ ਤੇ ਔਖੀਆਂ ਰਿਹਾਇਸ਼ੀ ਸਥਿਤੀਆਂ, ਲੰਬੀਆਂ ਸ਼ਿਫਟਾਂ ਕਾਰਨ ਪਰਿਵਾਰ ਤੋਂ ਦੂਰ ਰਹਿਣਾ। ਸਰਕਾਰ ਤੇ ਕੋਲ ਇੰਡੀਆ ਲਿਮਿਟਿਡ ਵੱਲੋਂ ਸੁਰੱਖਿਆ ਉਪਾਵਾਂ, ਬੀਮਾ ਯੋਜਨਾਵਾਂ, ਮੈਡੀਕਲ ਸਹਾਇਤਾ ਤੇ ਆਧੁਨਿਕ ਟੈਕਨੋਲੋਜੀ ਵਧਾਉਣ ਲਈ ਯਤਨ ਕੀਤੇ ਜਾ ਰਹੇ ਨੇ, ਪਰ ਇਸ ਖੇਤਰ ਵਿੱਚ ਹਾਲੇ ਵੀ ਬਹੁਤ ਕੁਝ ਸੁਧਾਰਨ ਦੀ ਲੋੜ ਹੈ। ਇਹ ਉਹਨਾਂ ਬਹਾਦਰ ਲੋਕਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਦੇ ਪਸੀਨੇ ਤੇ ਖੂਨ ਨਾਲ ਸਾਡਾ ਜੀਵਨ ਰਫ਼ਤਾਰ ਫੜਦਾ ਹੈ।

0: ਆਓ ਅੱਜ ਅਸੀਂ ਦਿਲੋਂ ਬਹਾਦਰ ਕੋਲ ਮਾਈਨਰਸ ਨੂੰ ਸਤਿਕਾਰੀਏ ਤੇ ਉਹਨਾਂ ਲਈ ਬਿਹਤਰ ਭਵਿੱਖ ਦੀ ਕਾਮਨਾ ਕਰੀਏ ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਊਰਜਾ ਦੀ ਬੱਚਤ ਵਾਰਤਾਕਾਰ ਨੇ ਦਮਨਪ੍ਰੀਤ ਕੌਰ
1: ਊਰਜਾ ਦੀ ਬੱਚਤ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਲੋੜ ਬਣ ਗਈ ਹੈ ਕਿਉਂਕਿ ਸਾਡੀ ਜ਼ਿੰਦਗੀ ਦਾ ਹਰ ਇੱਕ ਪੱਖ ਊਰਜਾ ਤੇ ਨਿਰਭਰ ਕਰਦਾ ਹੈ ਸਵੇਰੇ ਅਸੀਂ ਮੋਬਾਈਲ ਦੇ ਅਲਾਰਮ ਨਾਲ ਜਾਗਦੇ ਹਾਂ ਅਤੇ ਫਿਰ ਦਿਨ ਭਰ ਬਿਜਲੀ ਨਾਲ ਚੱਲਣ ਵਾਲੇ ਕਈ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਘਰਾਂ ਵਿੱਚ ਪੱਖੇ ਬੱਤੀਆਂ ਫਰਿੱਜ ਟੀਵੀ ਏਸੀ ਵਾਸ਼ਿੰਗ ਮਸ਼ੀਨ ਅਤੇ ਰਸੋਈ ਦੇ ਸਾਰੇ ਸਾਧਨ ਊਰਜਾ ਤੋਂ ਬਿਨਾਂ ਅਧੂਰੇ ਹਨ ਇਸ ਲਈ ਇਹ ਕਹਿਣਾ ਗਲਤ ਨਹੀਂ ਕਿ ਊਰਜਾ ਸਾਡੀ ਜ਼ਿੰਦਗੀ ਦੀ ਰੀੜ ਦੀ ਹੱਡੀ ਹੈ ਪਰ ਇਸ ਦੀ ਬੇਸਮਝ ਵਰਤੋਂ ਭਵਿੱਖ ਲਈ ਖਤਰਾ ਵੀ ਬਣ ਸਕਦੀ ਹੈ ਇਸ ਕਰਕੇ ਸਾਨੂੰ ਆਪਣੀਆਂ ਆਦਤਾਂ ਵਿੱਚ ਸੁਧਾਰ ਲਿਆਉਣਾ ਪਵੇਗਾ ਅਤੇ ਊਰਜਾ ਦੀ ਸਹੀ ਵਰਤੋਂ ਸਿੱਖਣੀ ਪਵੇਗੀ ਊਰਜਾ ਦੀ ਬੱਚਤ ਦਾ ਅਰਥ ਇਹ ਨਹੀਂ ਕਿ ਅਸੀਂ ਆਪਣੀ ਆਰਾਮਦਾਇਕ ਜ਼ਿੰਦਗੀ ਛੱਡ ਦਈਏ ਸਗੋਂ ਇਹ ਹੈ ਕਿ ਅਸੀਂ ਬੇਲੋੜੀ ਖਪਤ ਤੋਂ ਬਚੀਏ ਅਤੇ ਸਮਝਦਾਰੀ ਨਾਲ ਵਰਤੋਂ ਕਰੀਏ ਜਦੋਂ ਅਸੀਂ ਇੱਕ ਛੋਟੀ ਜਿਹੀ ਲਾਈਟ ਬੰਦ ਕਰਦੇ ਹਾਂ ਜਾਂ ਕਿਸੇ ਉਪਕਰਨ ਨੂੰ ਬਿਨਾਂ ਲੋੜ ਦੇ ਚੱਲਣ ਤੋਂ ਰੋਕਦੇ ਹਾਂ ਤਾਂ ਅਸੀਂ ਇੱਕ ਵੱਡੇ ਬਦਲਾਵ ਵੱਲ ਕਦਮ ਚੁੱਕਦੇ ਹਾਂ ਇਹਨਾਂ ਛੋਟੀਆਂ ਆਦਤਾਂ ਦਾ ਹੀ ਜੋੜ ਵੱਧੇ ਪੱਧਰ ਤੇ ਪ੍ਰਭਾਵ ਪਾਉਂਦਾ ਹੈ ਦੁਨੀਆਂ ਵਿੱਚ ਜਿੰਨਾ ਊਰਜਾ ਸਰੋਤਾਂ ਤੇ ਅਸੀਂ ਨਿਰਭਰ ਕਰਦੇ

ਸਾਨੂੰ ਹੁਣ ਉਸ ਤੋਂ ਵੀ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਊਰਜਾ ਦੀ ਵਰਤੋਂ ਨੂੰ ਘਟਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਜੇ ਅਸੀਂ ਅੱਜ ਬਚਤ ਕਰਾਂਗੇ ਤਾਂ ਅਸੀਂ ਭਵਿੱਖ ਲਈ ਇਹਨਾਂ ਸਰੋਤਾਂ ਨੂੰ ਸੰਭਾਲ ਸਕਦੇ ਹਾਂ। ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਵੱਡਾ ਤੋਹਫ਼ਾ ਹੋਵੇਗਾ। ਊਰਜਾ ਦੀ ਬਚਤ ਸਿਰਫ ਇੱਕ ਚੋਣ ਨਹੀਂ ਸਗੋਂ ਇੱਕ ਜ਼ਰੂਰੀ ਕਦਮ ਹੈ ਜੋ ਸਾਡੇ ਜੀਵਨ ਨੂੰ ਸੁਰੱਖਿਅਤ ਬਣਾਉਂਦਾ ਹੈ। ਇਸ ਗੰਭੀਰ ਵਿਸ਼ੇ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ ਸਾਨੂੰ ਇਸ ਦੇ ਇਤਿਹਾਸਿਕ ਅਤੇ ਵਿਸ਼ਵ ਵਿਆਪੀ ਸੰਦਰਭ ਵੱਲ ਝਾਤ ਮਾਰਨੀ ਪਵੇਗੀ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਮਨੁੱਖੀ ਲੋੜਾਂ ਆਸਮਾਨ ਛੂਹਣ ਲੱਗੀਆਂ ਜਿਸ ਕਾਰਨ ਧਰਤੀ ਦੇ ਕੁਦਰਤੀ ਖਜ਼ਾਨਿਆਂ ਦੀ ਬੇਤਹਾਸ਼ਾ ਲੁੱਟ ਹੋਈ। 1970 ਦੇ ਦਹਾਕੇ ਦੇ ਤੇਲ ਸੰਕਟ ਨੇ ਪਹਿਲੀ ਵਾਰ ਦੁਨੀਆਂ ਨੂੰ ਝੰਜੋੜਿਆ ਅਤੇ ਇਹ ਅਹਿਸਾਸ ਕਰਵਾਇਆ ਕਿ ਜੇਕਰ ਅਸੀਂ ਊਰਜਾ ਦੇ ਬਦਲਵੇਂ ਸਰੋਤ ਨਾ ਲੱਭੇ ਅਤੇ ਮੌਜੂਦਾ ਸਰੋਤਾਂ ਨੂੰ ਨਾ ਬਚਾਇਆ ਤਾਂ ਸਭਿਅਤਾ ਦਾ ਪਹੀਆ ਰੁਕ ਸਕਦਾ ਹੈ। ਅੱਜ ਵਿਸ਼ਵ ਪੱਧਰ ਤੇ ਕਾਰਬਨ ਨਿਕਾਸ ਨੂੰ ਘਟਾਉਣ ਲਈ ਪੈਰਿਸ ਸਮਝੌਤੇ ਵਰਗੇ ਕਈ ਅੰਤਰਰਾਸ਼ਟਰੀ ਯਤਨ ਕੀਤੇ ਜਾ ਰਹੇ ਹਨ। ਭਾਰਤ ਵੀ ਰਾਸ਼ਟਰੀ ਸੋਲਰ ਮਿਸ਼ਨ ਰਾਹੀਂ ਇਸ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਊਰਜਾ ਦੀ ਬਚਤ ਦਾ ਵਾਤਾਵਰਣ ਨਾਲ ਵੀ ਗਹਿਰਾ ਅਤੇ ਅਟੁੱਟ ਸੰਬੰਧ ਹੈ। ਜਦੋਂ ਅਸੀਂ ਬਿਜਲੀ ਬਣਾਉਣ ਲਈ ਕੋਲਾ ਜਾਂ ਹੋਰ ਇੰਧਨ ਵਰਤਦੇ ਹਾਂ ਤਾਂ ਵਾਤਾਵਰਣ ਵਿੱਚ ਜ਼ਹਿਰੀਲੇ ਤੱਤ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਵੱਧਦੀਆਂ ਹਨ। ਇਹ ਗੈਸਾਂ ਗ੍ਰੀਨ ਹਾਊਸ ਪ੍ਰਭਾਵ ਨੂੰ ਵਧਾਉਂਦੀਆਂ ਹਨ ਅਤੇ ਧਰਤੀ ਦੇ ਤਾਪਮਾਨ ਨੂੰ ਉੱਚਾ ਕਰਦੀਆਂ ਹਨ ਜਿਸ ਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਹਾਂ। ਇਸ ਦੇ ਨਤੀਜੇ ਵਜੋਂ ਗਲੇਸ਼ੀਅਰ ਪਿਘਲ ਰਹੇ ਹਨ, ਸਮੁੰਦਰ ਦਾ ਪੱਧਰ ਵੱਧ ਰਿਹਾ ਹੈ ਅਤੇ ਮੌਸਮ ਵਿੱਚ ਅਚਾਨਕ ਤਬਦੀਲੀਆਂ ਆ ਰਹੀਆਂ ਹਨ। ਜੇ ਅਸੀਂ ਊਰਜਾ ਦੀ ਬਚਤ ਕਰਦੇ ਹਾਂ ਤਾਂ ਅਸੀਂ ਅਸਿੱਧੇ ਤੌਰ ਤੇ ਰੁੱਖ ਲਗਾਉਣ ਜਿੰਨਾ ਪੁੰਨ ਕਰਦੇ ਹਾਂ, ਕਿਉਂਕਿ ਘੱਟ ਬਿਜਲੀ ਦੀ ਵਰਤੋਂ ਦਾ ਮਤਲਬ ਹੈ ਪਾਵਰ ਪਲਾਂਟਾਂ ਵਿੱਚ ਘੱਟ ਕੋਲਾ ਬਲਣਾ ਅਤੇ ਵਾਤਾਵਰਣ ਵਿੱਚ ਘੱਟ ਜ਼ਹਿਰ ਘੁਲਣਾ। ਇਸ ਪ੍ਰਦੂਸ਼ਣ ਦਾ ਸਿੱਧਾ ਅਸਰ ਸਾਡੀ ਸਿਹਤ ਤੇ ਪੈਂਦਾ ਹੈ ਜਿਸ ਨਾਲ ਸਾਹ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਆਰਥਿਕ ਪੱਖ ਤੋਂ ਦੇਖੀਏ ਤਾਂ ਊਰਜਾ ਦੀ ਬਚਤ ਕਿਸੇ ਵੀ ਦੇਸ਼ ਦੀ ਆਰਥਿਕਤਾ ਲਈ ਸੰਜੀਵਨੀ ਬੂਟੀ ਵਰਗੀ ਹੈ। ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਤੇਲ ਅਤੇ ਗੈਸ ਦੇ ਰੂਪ ਵਿੱਚ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ ਜਿਸ ਲਈ ਸਾਨੂੰ ਕੀਮਤੀ ਵਿਦੇਸ਼ੀ ਮੁਦਰਾ ਖਰਚਣੀ ਪੈਂਦੀ ਹੈ। ਜੇਕਰ ਦੇਸ਼ ਦਾ ਹਰ ਨਾਗਰਿਕ ਬਿਜਲੀ ਅਤੇ ਤੇਲ ਦੀ ਬਚਤ ਕਰੇ ਤਾਂ ਇਹ ਬਚਿਆ ਹੋਇਆ ਪੈਸਾ ਦੇਸ਼ ਦੇ ਹਸਪਤਾਲਾਂ, ਸਕੂਲਾਂ ਅਤੇ ਸੜਕਾਂ ਦੇ ਨਿਰਮਾਣ ਵਿੱਚ ਵਰਤਿਆ ਜਾ ਸਕਦਾ ਹੈ। ਘਰੇਲੂ ਪੱਧਰ ਤੇ ਵੀ ਜਦੋਂ ਅਸੀਂ ਬਿਜਲੀ ਦੀ ਬਚਤ ਕਰਦੇ ਹਾਂ ਤਾਂ ਸਾਡੇ ਮਹੀਨੇ ਦੇ ਬਿੱਲ ਘਟਦੇ ਹਨ। ਇਹ ਪੈਸਾ ਪਰਿਵਾਰ ਦੀਆਂ ਹੋਰ ਲੋੜਾਂ ਲਈ ਵਰਤਿਆ ਜਾ ਸਕਦਾ ਹੈ। ਊਰਜਾ ਬਚਾਉਣਾ ਅਸਲ ਵਿੱਚ ਪੈਸਾ ਕਮਾਉਣ ਦੇ ਬਰਾਬਰ ਹੈ। ਤਕਨੀਕੀ ਪੱਧਰ ਤੇ ਅੱਜ ਸਾਡੇ ਕੋਲ ਬਹੁਤ ਸਾਰੇ ਅਜਿਹੇ ਸਾਧਨ ਹਨ ਜੋ ਬਿਨਾਂ ਆਰਾਮ ਘਟਾਏ ਊਰਜਾ ਬਚਾਉਣ ਵਿੱਚ ਮਦਦ ਕਰਦੇ ਹਨ। ਐਲਈਡੀ ਬਲਬਾਂ ਦੀ ਵਰਤੋਂ ਸਾਧਾਰਨ ਬਲਬਾਂ ਦੇ ਮੁਕਾਬਲੇ 80% ਤੱਕ ਬਿਜਲੀ ਬਚਾ ਸਕਦੀ ਹੈ। ਇਸੇ ਤਰ੍ਹਾਂ ਸਮਾਰਟ ਹੋਮ ਟੈਕਨੋਲੋਜੀ ਅਤੇ ਸੈਂਸਰਾਂ ਦੀ ਵਰਤੋਂ ਨਾਲ ਲਾਈਟਾਂ ਅਤੇ ਪੱਖੇ ਸਿਰਫ ਉਦੋਂ ਹੀ ਚੱਲਦੇ ਹਨ ਜਦੋਂ ਕੋਈ ਕਮਰੇ ਵਿੱਚ ਹੋਵੇ। ਉਦਯੋਗਾਂ ਵਿੱਚ ਐਨਰਜੀ ਆਡਿਟ ਕਰਵਾਉਣਾ ਜ਼ਰੂਰੀ ਹੋਣਾ ਚਾਹੀਦਾ ਹੈ ਤਾਂ ਜੋ ਪੁਰਾਣੀਆਂ ਅਤੇ ਵੱਜ ਬਿਜਲੀ ਖਪਤ ਕਰਨ ਵਾਲੀਆਂ ਮਸ਼ੀਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਆਧੁਨਿਕ ਮਸ਼ੀਨਾਂ ਨਾਲ ਬਦਲਿਆ ਜਾ ਸਕੇ। ਇੱਕ ਹੋਰ ਮਹੱਤਵਪੂਰਨ ਤਕਨੀਕੀ ਪਹਿਲੂ ਹੈ ਬਿਊਰੋ ਆਫ ਐਨਰਜੀ ਐਫੀਸ਼ੀਐਂਸੀ ਦੁਆਰਾ ਦਿੱਤੀ ਗਈ ਸਟਾਰਟ ਰੇਟਿੰਗ। ਜਦੋਂ ਵੀ ਅਸੀਂ ਕੋਈ ਨਵਾਂ ਉਪਕਰਨ ਜਿਵੇਂ ਫਰਿੱਜ ਜਾਂ ਏਸੀ ਖਰੀਦਦੇ ਹਾਂ ਤਾਂ ਸਾਨੂੰ 5-star ਰੇਟਿੰਗ ਵਾਲੇ ਉਪਕਰਨ ਹੀ ਲੈਣੇ ਚਾਹੀਦੇ ਹਨ ਕਿਉਂਕਿ ਇਹ ਊਰਜਾ ਦੀ ਖਪਤ ਘੱਟ ਕਰਦੇ ਹਨ। ਘਰੇਲੂ ਪੱਧਰ ਤੇ ਊਰਜਾ ਦੀ ਬਚਤ ਵਿੱਚ ਇੱਕ ਅਣਗੌਲਿਆ ਪਹਿਲੂ ਹੈ। ਅਕਸਰ ਅਸੀਂ ਟੀਵੀ ਜਾਂ ਕੰਪਿਊਟਰ ਦਾ ਰਿਮੋਟ ਨਾਲ ਤਾਂ ਬਟਨ ਬੰਦ ਕਰ ਦਿੰਦੇ ਹਾਂ ਪਰ ਮੇਨ ਸਵਿੱਚ ਚਾਲੂ ਰਹਿਣ ਦਿੰਦੇ ਹਾਂ। ਅਜਿਹੇ ਉਪਕਰਨ ਚੁੱਪਚਾਪ ਬਿਜਲੀ ਖਪਤ ਕਰਦੇ ਰਹਿੰਦੇ ਹਨ। ਇਸ ਛੋਟੀ ਜਿਹੀ ਲਾਪਰਵਾਹੀ ਨੂੰ ਰੋਕ ਕੇ ਅਸੀਂ ਸਾਲਾਨਾ ਵੱਡੀ ਮਾਤਰਾ ਵਿੱਚ ਬਿਜਲੀ ਬਚਾ ਸਕਦੇ ਹਾਂ। ਇਸੇ ਤਰ੍ਹਾਂ ਰਸੋਈ ਵਿੱਚ ਖਾਣਾ ਬਣਾਉਣ ਦੇ ਸਮੇਂ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਨਾ ਅਤੇ ਦਾਲਾਂ ਨੂੰ ਪਹਿਲਾਂ ਭਿਓ ਕੇ ਰੱਖਣਾ ਗੈਸ ਦੀ ਬਚਤ ਕਰਦਾ ਹੈ। ਫਰਿੱਜ ਨੂੰ ਕੰਧ ਤੋਂ ਥੋੜਾ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਹਵਾ ਦਾ ਵਹਾਅ ਬਣਿਆ ਰਹੇ ਅਤੇ ਮਸ਼ੀਨ ਨੂੰ ਜ਼ਿਆਦਾ ਜ਼ੋਰ ਨਾ ਲਗਾਉਣਾ ਪਵੇ। ਇਮਾਰਤਾਂ ਦੀ ਬਣਤਰ ਵੀ ਊਰਜਾ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਗ੍ਰੀਨ ਬਿਲਡਿੰਗ ਦੇ ਸੰਕਲਪ ਤਹਿਤ ਘਰਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਦਿਨ ਵੇਲੇ ਸੂਰਜ ਦੀ ਕੁਦਰਤੀ ਰੋਸ਼ਨੀ ਅਤੇ ਹਵਾ ਦਾ ਵਹਾਅ ਬਣਿਆ ਰਹੇ। ਛੱਤਾਂ ਉੱਤੇ ਚਿੱਟਾ ਪੇਂਟ ਜਾਂ ਕੋਲ ਰੂਫ ਤਕਨੀਕੀ ਅਪਣਾਉਣ ਨਾਲ

0: ਸਰਦੀਆਂ ਵਿੱਚ ਘਰ ਦਾ ਤਾਪਮਾਨ ਕਾਫੀ ਘੱਟ ਜਾਂਦਾ ਹੈ। ਇਸੇ ਨਾਲ ਏਸੀ ਦੀ ਲੋੜ ਘੱਟ ਰਹਿੰਦੀ ਹੈ। ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਠੀਕ ਤਰ੍ਹਾਂ ਸੀਲ ਕਰਨਾ ਚਾਹੀਦਾ ਹੈ ਤਾਂ ਜੋ ਠੰਡ ਜਾਂ ਗਰਮੀ ਬਾਹਰ ਨਾ ਨਿਕਲੇ। ਏਸੀ ਦਾ ਤਾਪਮਾਨ 24 ਤੋਂ 26 ਡਿਗਰੀ ਤੇ ਰੱਖਣਾ ਇੱਕ ਅਜਿਹੀ ਆਦਤ ਹੈ ਜੋ ਬਿਜਲੀ ਦੇ ਬਿੱਲ ਵਿੱਚ ਭਾਰੀ ਕਮੀ ਲਿਆ ਸਕਦੀ ਹੈ। ਇਨਸੂਲੇਸ਼ਨ ਵਾਲੀਆਂ ਕੰਧਾਂ ਅਤੇ ਦੋਹਰੇ ਸ਼ੀਸ਼ੇ ਵਾਲੀਆਂ ਖਿੜਕੀਆਂ ਵੀ ਊਰਜਾ ਸੰਭਾਲ ਵਿੱਚ ਬਹੁਤ ਮਦਦਗਾਰ ਹੁੰਦੀਆਂ ਹਨ। ਸੂਰਜੀ ਊਰਜਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਵਰਦਾਨ ਹੈ। ਸੂਰਜ ਊਰਜਾ ਦਾ ਇੱਕ ਅਮੁੱਕ ਸਰੋਤ ਹੈ। ਜੇਕਰ ਅਸੀਂ ਆਪਣੇ ਘਰਾਂ ਅਤੇ ਦਫ਼ਤਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਗਾਈਏ ਤਾਂ ਅਸੀਂ ਨਾ ਸਿਰਫ ਆਪਣੀ ਬਿਜਲੀ ਖੁਦ ਪੈਦਾ ਕਰ ਸਕਦੇ ਹਾਂ ਸਗੋਂ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਵੀ ਸਕਦੇ ਹਾਂ। ਇਹ ਇੱਕ ਸਾਫ਼ ਸੁਥਰੀ ਊਰਜਾ ਹੈ ਜਿਸ ਦਾ ਵਾਤਾਵਰਨ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਖੇਤੀਬਾੜੀ ਦੇ ਖੇਤਰ ਵਿੱਚ ਵੀ ਕਿਸਾਨ ਸੋਲਰ ਪੰਪਾਂ ਦੀ ਵਰਤੋਂ ਕਰਕੇ ਡੀਜ਼ਲ ਦੀ ਖਪਤ ਘਟਾ ਸਕਦੇ ਹਨ। ਡ੍ਰਿਪ ਐਰੀਗੇਸ਼ਨ ਵਰਗੀਆਂ ਤਕਨੀਕਾਂ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਪਾਣੀ ਬਚਾਉਣਾ ਵੀ ਅਸਲ ਵਿੱਚ ਊਰਜਾ ਬਚਾਉਣਾ ਹੀ ਹੈ ਕਿਉਂਕਿ ਪਾਣੀ ਨੂੰ ਪੰਪ ਕਰਨ ਲਈ ਬਹੁਤ ਜ਼ਿਆਦਾ ਬਿਜਲੀ ਲੱਗਦੀ ਹੈ। ਆਵਾਜਾਈ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਦੀ ਗੁੰਜਾਇਸ਼ ਹੈ। ਅੱਜ ਕੱਲ ਇਲੈਕਟ੍ਰਿਕ ਵਾਹਨਾਂ ਦਾ ਰੁਝਾਨ ਵੱਧ ਰਿਹਾ ਹੈ ਜੋ ਕਿ ਇੱਕ ਸ਼ੁਭ ਸੰਕੇਤ ਹੈ। ਜਨਤਕ ਆਵਾਜਾਈ ਜਿਵੇਂ ਕਿ ਮੈਟਰੋ ਅਤੇ ਬੱਸਾਂ ਦੀ ਵਰਤੋਂ ਕਰਨ ਨਾਲ ਸੜਕਾਂ ਤੇ ਨਿੱਜੀ ਵਾਹਨਾਂ ਦੀ ਭੀੜ ਘਟਦੀ ਹੈ ਅਤੇ ਇੰਧਨ ਦੀ ਬਚਤ ਵੀ ਹੁੰਦੀ ਹੈ। ਕਾਰਪੂਲਿੰਗ ਅਤੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਛੋਟੀਆਂ ਦੂਰੀਆਂ ਲਈ ਪੈਦਲ ਜਾਣਾ ਨਾ ਸਿਰਫ ਸਿਹਤ ਲਈ ਚੰਗਾ ਹੈ ਸਗੋਂ ਇਹ ਊਰਜਾ ਬਚਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਹੈ। ਨਵੀਂ ਉਦਯੋਗਿਕ ਕ੍ਰਾਂਤੀ ਵਿੱਚ ਊਰਜਾ ਦੀ ਬਚਤ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਸਮਾਰਟ ਗ੍ਰਿਡ ਪ੍ਰਣਾਲੀਆਂ ਬਿਜਲੀ ਦੀ ਸਪਲਾਈ ਨੂੰ ਉਸੇ ਸਮੇਂ ਵਧਾਉਂਦੀਆਂ ਜਾਂ ਘਟਾਉਂਦੀਆਂ ਹਨ ਜਦੋਂ ਲੋੜ ਹੁੰਦੀ ਹੈ। ਇਸ ਨਾਲ ਬਿਜਲੀ ਦੇ ਸੰਚਾਰ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਡੀਆਂ ਫੈਕਟਰੀਆਂ ਹੁਣ ਜੋ ਜਨਰੇਸ਼ਨ ਤਕਨੀਕ ਅਪਣਾ ਰਹੀਆਂ ਹਨ ਜਿੱਥੇ ਉਤਪਾਦਨ ਦੌਰਾਨ ਪੈਦਾ ਹੋਈ ਵਾਧੂ ਗਰਮੀ ਨੂੰ ਦੁਬਾਰਾ ਬਿਜਲੀ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਨਵੀਨਤਾਵਾਂ ਸਾਨੂੰ ਊਰਜਾ ਦੇ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਸਹਾਈ ਹੋਣਗੀਆਂ। ਸਭ ਤੋਂ ਮਹੱਤਵਪੂਰਨ ਪਹਿਲੂ ਹੈ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ। ਸਕੂਲਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਊਰਜਾ ਸੰਭਾਲ ਦੇ ਮੁੱਢਲੇ ਪਾਠ ਪੜ੍ਹਾਏ ਜਾਣੇ ਚਾਹੀਦੇ ਹਨ। ਜਦੋਂ ਬੱਚੇ ਬਚਪਨ ਤੋਂ ਹੀ ਲਾਈਟਾਂ ਅਤੇ ਪੱਖੇ ਬੰਦ ਕਰਨ ਦੀ ਆਦਤ ਪਾ ਲੈਣਗੇ ਤਾਂ ਇੱਕ ਜ਼ਿੰਮੇਵਾਰ ਨਾਗਰਿਕ ਬਣਨਗੇ। ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਅਜਿਹੇ ਮੁਹਿੰਮਾਂ ਚਲਾਈਆਂ ਜਾਣਗੀਆਂ ਚਾਹੀਦੀਆਂ ਹਨ ਜੋ ਲੋਕਾਂ ਨੂੰ ਊਰਜਾ ਦੀ ਬਰਬਾਦੀ ਦੇ ਨਤੀਜਿਆਂ ਬਾਰੇ ਸੁਚੇਤ ਕਰਨ। ਸਾਨੂੰ ਇਹ ਸਮਝਣਾ ਪਵੇਗਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ। ਪਿੰਡਾਂ ਵਿੱਚ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ RWA ਨੂੰ ਮਿਲ ਕੇ ਊਰਜਾ ਬਚਾਉਣ ਦੇ ਸਥਾਨਕ ਉਪਰਾਲੇ ਕਰਨੇ ਚਾਹੀਦੇ ਹਨ। ਊਰਜਾ ਸੰਭਾਲ ਸਿਰਫ ਵਿਅਕਤੀਗਤ ਪੱਧਰ ਤੇ ਹੀ ਨਹੀਂ ਸਗੋਂ ਸੰਸਥਾਗਤ ਪੱਧਰ ਤੇ ਵੀ ਹੋਣੀ ਚਾਹੀਦੀ ਹੈ। ਦਫ਼ਤਰਾਂ ਵਿੱਚ ਕੰਮ ਦੇ ਸਮੇਂ ਤੋਂ ਬਾਅਦ ਸਾਰੇ ਇਲੈਕਟ੍ਰੋਨਿਕ ਉਪਕਰਨ ਪੂਰੀ ਤਰ੍ਹਾਂ ਬੰਦ ਹੋਣੇ ਚਾਹੀਦੇ ਹਨ। ਕਾਗਜ਼ ਦੀ ਘੱਟ ਵਰਤੋਂ ਅਤੇ ਡਿਜੀਟਲਾਈਜੇਸ਼ਨ ਵੀ ਅਸਿੱਧੇ ਤੌਰ ਤੇ ਊਰਜਾ ਬਚਾਉਣ ਵਿੱਚ ਮਦਦ ਕਰਦੀ ਹੈ ਕਿਉਂਕਿ ਕਾਗਜ਼ ਬਣਾਉਣ ਲਈ ਵੀ ਭਾਰੀ ਊਰਜਾ ਦੀ ਲੋੜ ਹੁੰਦੀ ਹੈ। ਸਾਨੂੰ ਕੁਦਰਤੀ ਸਰੋਤਾਂ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਹੋਵੇਗਾ। ਇਹ ਸਰੋਤ ਸਾਡੇ ਪੁਰਖਿਆਂ ਦੀ ਜਾਇਦਾਦ ਨਹੀਂ ਹਨ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਉਦਾਹਰਣ ਹਨ ਜੋ ਸਾਨੂੰ ਉਹਨਾਂ ਨੂੰ ਸਹੀ ਸਲਾਮਤ ਵਾਪਸ ਕਰਨਾ ਹੈ। ਭਵਿੱਖ ਦੇ ਸਮਾਰਟ ਸਿਟੀਜ਼ ਵਿੱਚ ਊਰਜਾ ਬਚਾਉਣ ਲਈ ਸਟਰੀਟ ਲਾਈਟਾਂ ਨੂੰ ਸੈਂਸਰਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਸੜਕ ਤੇ ਕਿਸੇ ਵਾਹਨ ਜਾਂ ਵਿਅਕਤੀ ਦੇ ਹੋਣ ਤੇ ਹੀ ਤੇਜ਼ ਚੱਲਦੀਆਂ ਹਨ। ਇਸੇ ਤਰ੍ਹਾਂ ਕੂੜੇ ਤੋਂ ਊਰਜਾ ਬਣਾਉਣ ਦੇ ਪਲਾਂਟ ਲਗਾਏ ਜਾ ਰਹੇ ਹਨ। ਇਹ ਸਾਰੇ ਕਦਮ ਸਾਨੂੰ ਇੱਕ ਅਜਿਹੇ ਭਵਿੱਖ ਵੱਲ ਲੈ ਜਾਣਗੇ ਜਿੱਥੇ ਊਰਜਾ ਦੀ ਕਮੀ ਨਹੀਂ ਹੋਵੇਗੀ। ਪਰ ਇਹਨਾਂ ਸਭ ਤਕਨੀਕਾਂ ਦੀ ਸਫਲਤਾ ਮਨੁੱਖੀ ਸਹਿਯੋਗ ਤੇ ਨਿਰਭਰ ਕਰਦੀ ਹੈ। ਜਦੋਂ ਤੱਕ ਅਸੀਂ ਖੁਦ ਆਪਣੇ ਅੰਦਰ ਬਦਲਾਅ ਨਹੀਂ ਲਿਆਵਾਂਗੇ ਕੋਈ ਵੀ ਤਕਨੀਕ ਸਾਨੂੰ ਨਹੀਂ ਬਚਾ ਸਕਦੀ। ਊਰਜਾ ਦੀ ਬਚਤ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਹ ਸਿਰਫ ਸਰਕਾਰਾਂ ਜਾਂ ਵਿਗਿਆਨਿਕਾਂ ਦਾ ਕੰਮ ਨਹੀਂ ਹੈ ਸਗੋਂ ਹਰ ਉਸ ਇਨਸਾਨ ਦਾ ਫਰਜ਼ ਹੈ ਜੋ ਇਸ ਧਰਤੀ ਤੇ ਰਹਿ ਰਿਹਾ ਹੈ। ਜੇਕਰ ਅਸੀਂ ਅੱਜ ਆਪਣੀਆਂ ਸੁੱਖ ਸਹੂਲਤਾਂ ਵਿੱਚ ਥੋੜਾ ਜਿਹਾ ਸੰਜਮ ਵਰਤਾਂਗੇ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਰੋਸ਼ਨ ਅਤੇ ਸੁਰੱਖਿਅਤ ਭਵਿੱਖ ਦੇ ਸਕਾਂਗੇ। ਕੁਦਰਤ ਦੇ ਸਰੋਤ ਸਾਡੀ ਲੋੜ ਪੂਰੀ ਕਰਨ ਲਈ ਕਾਫੀ ਹਨ ਪਰ ਸਾਡੇ लालच लई नहीं। इस लई आओ असी सब मिलके यह संकल्प करिए कि असी ऊर्जा की सही वरतों करांगे अते इसकी बचत करांगे, क्योंकि ऊर्जा की बचत ही सच्ची तरक्की की कुंजी है। साड़ी आज दी एक छोटी जिही कोशिश कल दे वड़े हनेरे नू रोक सकती है। ऊर्जा बचाओ, भविख बचाओ।
1: तुसी सुन रहे सी वार्ता जिसका विषय सी ऊर्जा दे बचत। वार्ताकार सन दमनप्रीत कौर। आओ हुण सरवण करदे हां ये शब्द। आवाज है भाई दविंदर सिंह रागी ते साथियां दी।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਨਿਰਮਲ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਇਹ ਸ਼ਬਦ ਤੇ ਆਓ ਹੁਣ ਸਰਵਨ ਕਰਦੇ ਹਾਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਇਹ ਸ਼ਬਦ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ।

ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਸ਼ਬਦ ਸਰਵਣ ਕਰ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।